ਜੀਆਂ ਕੀ ਕਰਨਾ ਬਾਗ ਬਹਾਰਾਂ ਨੂੰ ਨੀ ਮੈਂ ਬੁਲਬੁਲ ਬਾਗ ਮਦੀਨੇ ਦੀਆਂ ਕੀ ਕਰਨਾ ਏ ਬਾਗ ਬਹਾਰਾਂ ਨੂੰ ਨੀ ਮੈਂ ਵਿਛੜੀ ਪਾਕ ਮੁਹੰਮਦ ਅਗਲਾਵਾਂ ਇਹਨਾਂ ਗੁਲਜ਼ਾਰਾਂ ਨੂੰ ਸਾਨੂੰ ਇਸ਼ਕ ਨਬੀ ਦਾ ਮਜ਼ ਲਗਾ ਨਾ ਕਰਦੇ ਤੈਬਾ ਹੋਰ ਦਵਾ ਵੰਸ਼ ਖਾਕ ਮਦੀਨੇ ਦੀ ਪੁਰੀਆਂ ਲੈ ਜਿੱਥੇ ਮਿਲਦੀ ਸ਼ਫਾ ਬਿਮਾਰਾਂ ਨੂੰ। ਲਓ ਜੀ ਆਪਕਾ ਹਦੀਏ ਨਾਤ ਬਹੁਜ਼ੂਰੇ ਸਰਵਰੇ ਕਾਇਨਾਤ ਸੱਲੱਲਾਹੁ ਅਲੈਹਿ ਵਸੱਲਮ। ਪਰਦੇਸੀ ਮਜੀਦ ਸਾਹਿਬ ਖੁਦਾਵੰਦ ਕਰੀਮ ਆਪਕੇ ਇਸ ਹਦੀਏ ਕੋ ਆਪਣੇ ਮਹਿਬੂਬ ਸੱਲੱਲਾਹੁ ਅਲੈਹਿ ਵਸੱਲਮ ਕੇ ਦਰਬਾਰ ਅਕਦਸ ਮੇਂ ਕਬੂਲੀਅਤ ਕਾ ਸ਼ਰਫ ਹਾਸਿਲ ਹੋ।

ਦੋਸਤੋ, ਹੁਣ ਵੇਲਾ ਆਇਆ ਜੇ ਰਿਆਜ਼ ਸਾਹਿਬ ਦਾ ਤੋਹਫ਼ਾ ਆਖਰੀ ਬਾਰਗਾਹੇ ਰਸਾਲਤ ਮਾਲ ਵਿੱਚ ਪੇਸ਼ ਕਰਨ ਦਾ। ਅੱਲਾ ਤੁਹਾਨੂੰ ਹਯਾਤੀ ਦੇ, ਖੈਰ ਨਾਲ ਰੱਖੇ, ਸਿਹਤ ਨਾਲ ਰੱਖੇ ਅਤੇ ਆਪਣੇ ਹਿਰਦੋਮਾਨ ਵਿੱਚ ਰੱਖੇ। ਤੁਹਾਡਾ ਤੋਹਫ਼ਾ ਬਾਰਗਾਹੇ ਰਸਾਲਤ ਮਾਲ ਵਿੱਚ ਲੈ ਕੇ ਜਾ ਰਿਹਾ। ਮੈਨੂੰ ਆਪਣੀ ਦੁਆ ਵਿੱਚ ਯਾਦ ਰੱਖੋ। ਇਸ ਕੇ ਸਾਥ ਹੀ ਆਪਣੇ ਤਮਾਮ ਸੁਣਨੇ ਵਾਲੋ ਸੇ ਔਰ ਉਨ ਸ਼ਾਕਾਨ ਰਸੂਲ ਅਕਰਮ ਸੇ ਕਿ ਅੱਲਾਹ ਤਾਲਾ ਆਜ ਕੀ ਇਸ ਮਹਿਫਿਲ ਮੇਂ ਆਪ ਸਭ ਕੇ ਸ਼ਾਮਿਲ ਹੋਣੇ ਕਾ ਆਪਕੋ ਆਜ ਕੇ ਦਿਨ ਕੀ ਮੁਨਾਸਬਤ ਸੇ ਅਜਰ ਅਤਾ ਫਰਮਾਏ। ਅਬ ਮੈਂ ਆਪਸੇ ਇਜਾਜ਼ਤ ਚਾਹਤਾ ਹੂੰ। ਉਨਕਾ ਜੋ ਫਰਜ਼ ਹੈ ਵੋ ਅਹਿਲੇ ਸਿਆਸਤ ਜਾਣੇ, ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਮੁਹੱਬਤ ਕੇ ਪੈਗੰਬਰ ਰਿਫਤ ਅੱਬਾਸ ਕੋ ਇਜਾਜ਼ਤ ਦੀਜੀਏ। ਆਪਕਾ, ਹਮਾਰਾ, ਹਮ ਸਭ ਕਾ। ਅੱਲਾਹ ਹਾਫਿਜ਼ ਉਲ ਨਾਸਿਰ। ਦੁਨੀਆ 'ਤੇ ਆਇਆ ਕੋਈ ਤੇਰੀ ਨਾ ਮਿਸਾਲ ਦਾ, ਮੈਂ ਲੱਭ ਕੇ ਲਿਆਵਾਂ ਕਿੱਥੋਂ ਸੋਹਣਾ ਤੇਰੇ ਨਾਲ ਦਾ। ਸਬਕ ਹੈ।